0: ਰਾਤ ਸੀ ਹੁਣ ਚਸਕਾ ਪੈ ਗਿਆ ਪੀਣੇ ਦਾ ਜੜ ਲਾ ਕੇ ਬੁਲਾਨੂ ਚੱਟ ਦੇ ਵੇ ਉਹ ਕੰਮ ਹੈ ਯਾਰ ਕਮੂਨੇ ਦਾ
1: ਦਾਰੂ ਸਾਰੇ ਪੀਤੇ ਹਮ ਥੋੜੀ ਜ਼ਿਆਦਾ ਪੀਤੇ